ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਬਲਵਿੰਦਰ। ਦਿਨ ਦੀ ਸ਼ੁਰੂਆਤ ਇੱਕ ਵਧੀਆ ਵਿਚਾਰ ਦੇ ਨਾਲ। ਕਿਸੇ ਨੇ ਕਿਹਾ ਹੈ ਕਿ ਇਸ ਦੁਨੀਆ ਵਿੱਚ ਕੁਝ ਵੀ ਪਰਮਾਨੈਂਟ ਭਾਵ ਸਦਾ ਲਈ ਨਹੀਂ ਹੈ, ਇਸ ਲਈ ਮਹਿਮਾਨ ਬਣ ਕੇ ਰਹੋ, ਖੁਦ ਨੂੰ ਮਾਲਕ ਸਮਝਣ ਦੀ ਭੁੱਲ ਨਾ ਕਰੋ। ਆਓ ਜਾਣਦੇ ਹਾਂ

0: ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਤੁਸੀਂ ਸੁਣੋਗੇ ਵਾਰਤਾ ਜਿਸ ਦਾ ਵਿਸ਼ਾ ਹੈ ਸਟਾਰਟਅਪ ਇੰਡੀਆ ਯੋਜਨਾ। ਵਾਰਤਾਕਾਰ ਹੋਣਗੇ ਕਰਮਪਾਲ ਸਿੰਘ। ਇਸ ਤੋਂ ਇਲਾਵਾ ਮਾਤਾ ਦੀਆਂ ਭੇਟਾਂ ਵੀ ਸੁਣਵਾਈਆਂ ਜਾਣਗੀਆਂ। ਪਰ ਸਭ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ। ਅੱਜ ਦੇ ਸਮੇਂ ਅੰਦਰ ਬਾਲਣ ਉਹ ਆਧਾਰ ਹੈ ਜਿਸ ਉੱਤੇ ਸਾਡੀ ਸਮੁੱਚੀ ਆਰਥਿਕਤਾ ਤੇ ਰੋਜ਼ਾਨਾ ਜੀਵਨ ਚੱਲ ਰਿਹਾ ਹੈ। ਪੈਟਰੋਲ, ਡੀਜ਼ਲ, ਗੈਸ, ਕੋਲਾ ਤੇ ਇਲੈਕਟ੍ਰਿਸਿਟੀ ਵਰਗੇ ਬਾਲਣ ਸਾਡੀਆਂ ਗੱਡੀਆਂ, ਫੈਕਟਰੀਆਂ ਤੇ ਘਰਾਂ ਨੂੰ ਚਲਾਉਂਦੇ ਨੇ। ਪਰ ਇਹ ਸੰਸਾਧਨ ਸੀਮਿਤ ਨੇ ਤੇ ਇਹਨਾਂ ਦੀ ਬੇਹਿਸਾਬੀ ਵਰਤੋਂ ਨਾਲ ਇਹ ਤੇਜ਼ੀ ਨਾਲ ਖਤਮ ਹੋ ਰਹੇ ਨੇ। ਇਸ ਲਈ ਸਾਨੂੰ ਬਾਲਣ ਦੀ ਬੱਚਤ ਕਰਨ ਦੀ ਲੋੜ ਹੈ। ਇਸ ਨਾਲ ਨਾ ਸਿਰਫ ਆਰਥਿਕ ਲਾਭ ਹੋਵੇਗਾ ਸਗੋਂ ਵਾਤਾਵਰਣ ਦੀ ਰੱਖਿਆ ਵੀ ਕੀਤੀ ਜਾ ਸਕਦੀ ਹੈ। ਬਾਲਣ ਦੀ ਵੱਧਦੀ ਮੰਗ ਕਾਰਨ ਤੇਲ ਅਤੇ ਗੈਸ ਦੀਆਂ ਕੀਮਤਾਂ ਵੱਧ ਰਹੀਆਂ ਨੇ ਜਿਸ ਨਾਲ ਆਮ ਆਦਮੀ ਦੀ ਜੇਬ ਉੱਤੇ ਵਾਧੂ ਬੋਝ ਪੈ ਰਿਹਾ ਹੈ। ਇਸ ਤੋਂ ਇਲਾਵਾ ਇਸ ਦੀ ਵਧੇਰੇ ਵਰਤੋਂ ਨਾਲ ਗਲੋਬਲ ਵਾਰਮਿੰਗ, ਏਅਰ ਪੋਲਿਊਸ਼ਨ ਤੇ ਸਾਹ ਦੀਆਂ ਬਿਮਾਰੀਆਂ ਫੈਲ ਰਹੀਆਂ ਨੇ। ਜੇਕਰ ਅਸੀਂ ਅਜੇ ਵੀ ਬਾਲਣ ਬਚਾਉਣ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਗੰਭੀਰ ਸੰਕਟ ਖੜਾ ਹੋ ਜਾਵੇਗਾ। ਇਸ ਲਈ ਸਾਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਬਾਲਣ ਬਚਾਉਣ ਲਈ ਛੋਟੀਆਂ ਛੋਟੀਆਂ ਆਦਤਾਂ ਅਪਣਾਉਣ ਨਾਲ ਵੱਡਾ ਫਰਕ ਪੈ ਸਕਦਾ ਹੈ, ਜਿਵੇਂ ਆਵਾਜਾਈ ਵਿੱਚ ਬੱਚਤ, ਛੋਟੀਆਂ ਦੂਰੀਆਂ ਲਈ ਪੈਦਲ ਚੱਲਣਾ ਜਾਂ ਸਾਈਕਲ ਵਰਤਣਾ, ਗੱਡੀਆਂ ਦੀ ਸਮੇਂ-ਸਮੇਂ ਤੇ ਸਰਵਿਸ ਕਰਾਉਣਾ, ਟਾਇਰਾਂ ਦਾ ਦਬਾਅ ਠੀਕ ਰੱਖਣਾ ਤੇ ਬੇਲੋੜੇ ਐਕਸੀਲੇਟਰ ਵਰਤਣ ਤੋਂ ਬਚਣਾ। ਇਸ ਤੋਂ ਇਲਾਵਾ ਜਿੰਨਾ ਹੋ ਸਕੇ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨੀ ਚਾਹੀਦੀ ਹੈ। ਰਸੋਈ ਅੰਦਰ ਗੈਸ ਬਚਾਉਣ ਲਈ ਭੋਜਨ ਢੱਕ ਕੇ ਪਕਾਉਣਾ, ਚੁੱਲ੍ਹੇ ਨੂੰ ਠੀਕ ਢੰਗ ਨਾਲ ਵਰਤਣਾ, ਇਲੈਕਟ੍ਰਿਸਿਟੀ ਬਚਾਉਣ ਲਈ LED ਲਾਈਟਾਂ ਵਰਤਣੀਆਂ, ਉਪਕਰਨਾਂ ਨੂੰ ਬੰਦ ਕਰਕੇ ਰੱਖਣਾ ਤੇ AC ਕੂਲਰ ਦਾ ਤਾਪਮਾਨ ਉਚਿਤ ਰੱਖਣਾ, ਫੈਕਟਰੀਆਂ ਵਿੱਚ ਨਵੀਨੀਕਰਨ ਯੋਗ ਊਰਜਾ ਯਾਨੀ ਸੋਲਰ ਵਿੰਡ ਵੱਲ ਰੁੱਖ ਕਰਨਾ ਤੇ ਮਸ਼ੀਨਰੀ ਦਾ ਉਚਿਤ ਰੱਖ ਰਖਾਅ ਕਰਨਾ ਬਹੁਤ ਜ਼ਰੂਰੀ ਹੈ। ਖੇਤੀ ਵਿੱਚ ਟਰੈਕਟਰ ਅਤੇ ਪੰਪਾਂ ਦੀ ਫਜ਼ੂਲ ਵਰਤੋਂ ਘਟਾਉਣੀ ਚਾਹੀਦੀ ਹੈ। ਬਾਲਣ ਬਚਾਉਣ ਨਾਲ ਵਿਅਕਤੀਗਤ ਤੌਰ ਤੇ ਪੈਸਾ ਬਚਦਾ ਹੈ, ਰਾਸ਼ਟਰੀ ਤੌਰ ਤੇ ਵਿਦੇਸ਼ੀ ਮੁਦਰਾ ਬਚਦੀ ਹੈ ਤੇ ਵਾਤਾਵਰਣ ਸਾਫ਼ ਰਹਿੰਦਾ ਹੈ। ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇੱਕ ਬਿਹਤਰ ਧਰਤੀ ਮਿਲ ਸਕਦੀ ਹੈ। ਛੋਟੀਆਂ ਆਦਤਾਂ ਬਦਲ ਕੇ ਅਸੀਂ ਇੱਕ ਵੱਡੀ ਤਬਦੀਲੀ ਲਿਆ ਸਕਦੇ ਹਾਂ। ਅੱਜ ਬਚਾਇਆ 1 ਲੀਟਰ ਤੇਲ ਕੱਲ੍ਹ ਲਿਆਵੇਗਾ ਇੱਕ ਬਿਹਤਰ ਭਵਿੱਖ। ਆਓ ਇਸ ਭਾਵਨਾ ਨਾਲ ਅੱਗੇ ਵਧੀਏ ਤੇ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਈਏ। ਤੇ ਆਓ ਹੁਣ ਸੁਣਦੇ ਹਾਂ ਵਾਰਤਾ ਜਿਸ ਦਾ ਵਿਸ਼ਾ ਹੈ ਸਟਾਰਟਅਪ ਇੰਡੀਆ ਯੋਜਨਾ। ਵਾਰਤਾਕਾਰ ਨੇ ਕਰਮਪਾਲ ਸਿੰਘ।
1: ਅੱਜ ਅਸੀਂ ਇੱਕ ਇਨਕਲਾਬ ਬਾਰੇ ਗੱਲ ਕਰ ਰਹੇ ਹਾਂ ਜੋ ਸ਼ਾਂਤ ਸ਼ਕਤੀਸ਼ਾਲੀ ਲਹਿਰ ਵਜੋਂ ਸਾਡੇ ਦੇਸ਼ ਦੇ ਭਵਿੱਖ ਨੂੰ ਆਕਾਰ ਦੇ ਰਿਹਾ ਹੈ। ਸਟਾਰਟਅਪ ਇੰਡੀਆ 16 ਜਨਵਰੀ 2016 ਨੂੰ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਸ਼ੁਰੂ ਕੀਤਾ ਗਿਆ, ਜੋ ਇੱਕ ਨੀਤੀਗਤ ਐਲਾਨ ਹੀ ਨਹੀਂ ਸੀ ਬਲਕਿ ਇਹ ਸਕੀਮ ਦੇਸ਼ ਦੇ ਨੌਜਵਾਨਾਂ ਲਈ ਇੱਕ ਸਪਸ਼ਟ ਸੱਦਾ ਸੀ, ਸੁਪਨੇ ਦੇਖਣ ਦਾ, ਨਿਰਮਾਣ ਕਰਨ ਅਤੇ ਇੱਕ ਨਵਾਂ ਸਮਾਜ ਸਿਰਜਣ ਦਾ, ਅਤੇ ਭਾਰਤ ਨੂੰ ਨੌਕਰੀ ਲੱਭਣ ਵਾਲਿਆਂ ਦੇ ਦੇਸ਼ ਤੋਂ ਨੌਕਰੀ ਪੈਦਾ ਕਰਨ ਵਾਲੇ ਦੇਸ਼ਾਂ ਦੀ ਕਤਾਰ ਵਿੱਚ ਲੈ ਕੇ ਜਾਣ ਦਾ। ਅੱਜ ਲਗਭਗ 1 ਦਹਾਕੇ ਬਾਅਦ ਇਹ ਸੁਪਨਾ ਪੂਰੇ ਜੋਬਨ ਉੱਤੇ ਪ੍ਰਫੁੱਲਤ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਲੱਖਾਂ ਜ਼ਿੰਦਗੀਆਂ ਨੂੰ ਬਦਲ ਰਿਹਾ ਹੈ। ਭਾਰਤ ਹਮੇਸ਼ਾ ਸੁਪਨੇ ਅਤੇ ਵਿਚਾਰਾਂ ਦੀ ਧਰਤੀ ਰਿਹਾ ਹੈ। ਮੁੰਬਈ ਦੀਆਂ ਭੀੜ ਭੜੱਕੇ ਵਾਲੀਆਂ ਗਲੀਆਂ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਦੇ ਸ਼ਾਂਤ ਪਿੰਡਾਂ ਤੱਕ ਉੱਦਮਤਾ ਦੀ ਭਾਵਨਾ ਹਮੇਸ਼ਾ ਜ਼ਿੰਦਾ ਰਹੀ ਹੈ। ਹਾਲਾਂਕਿ ਕਈ ਵਾਰ ਅਸਥਿਰਤਾ ਵਰਗੀਆਂ ਸਥਿਤੀਆਂ ਵੀ ਪੈਦਾ ਹੁੰਦੀਆਂ ਹਨ, ਪਰ ਭਾਰਤੀ ਹਮੇਸ਼ਾ ਉੱਭਰਦੇ ਉੱਦਮੀਆਂ ਵਾਂਗ ਨਵੀਨਤਾਕਾਰੀਆਂ ਦੇ ਸੁਪਨਿਆਂ ਨੂੰ ਹਮੇਸ਼ਾ ਆਰਥਿਕ ਢਾਂਚੇ ਵਿੱਚ ਬਦਲਣ ਲਈ ਤਤਪਰ ਨਜ਼ਰ ਆਉਂਦੇ ਹਨ। ਸਟਾਰਟਅਪ ਇੰਡੀਆ ਰਾਹੀਂ ਸਰਕਾਰ ਦਾ ਉਦੇਸ਼ ਇੱਕ ਵਧੀਆ ਆਰਥਿਕ ਦ੍ਰਿਸ਼ਟੀਕੋਣ ਦੇ ਤਾਣੇ ਬਾਣੇ ਨੂੰ ਦੂਰਦਰਸ਼ੀ ਕਦਮ ਵਾਂਗ ਪਾਲਣਾ ਅਤੇ ਇੱਕ ਅਨੁਕੂਲ ਵਾਤਾਵਰਨ ਪ੍ਰਣਾਲੀ ਨੂੰ ਸਥਾਪਿਤ ਕਰਨਾ ਹੈ ਜੋ ਨੌਜਵਾਨ ਉੱਦਮੀਆਂ ਨੂੰ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਉੱਦਮਾਂ ਵਿੱਚ ਬਦਲਣ ਲਈ ਪ੍ਰੇਰਿਤ ਕਰਦਾ ਹੈ। ਸਟਾਰਟਅਪ ਇੰਡੀਆ ਦੇ ਮੁੱਖ ਉਦੇਸ਼ ਪਹਿਲਾਂ ਨੌਜਵਾਨਾਂ ਵਿੱਚ ਉੱਦਮੀ ਭਾਵਨਾ ਨੂੰ ਜਗਾਉਣਾ ਅਤੇ ਹੋਰ ਲੋਕਾਂ ਨੂੰ ਉੱਦਮ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨਾ ਹੈ। ਦੂਜਾ, ਇੱਕ ਵੱਡੀ ਨੌਜਵਾਨ ਆਬਾਦੀ ਵਾਲੇ ਦੇਸ਼ ਵਿੱਚ ਨੌਕਰੀਆਂ ਪੈਦਾ ਕਰਨਾ ਹੈ, ਨੌਕਰੀਆਂ ਜੋ ਭਾਰਤ ਦੇ ਆਰਥਿਕ ਢਾਂਚੇ ਨੂੰ ਮਜ਼ਬੂਤ ਬਣਾਉਣਗੀਆਂ। ਤੀਜਾ, ਇਸਨੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਨਵੀਨਤਾ ਸਾਡੀਆਂ ਬਹੁਤ ਸਾਰੀਆਂ ਸਮਾਜਿਕ ਅਤੇ ਆਰਥਿਕ ਚੁਣੌਤੀਆਂ ਨੂੰ ਹੱਲ ਕਰਨ ਦੀ ਕੁੰਜੀ ਹੈ। ਚੌਥਾ, ਨਿਯਮਾਂ ਨੂੰ ਸਰਲ ਬਣਾ ਕੇ ਲਾਲ

ਸਕੀਮ ਨੂੰ ਇੱਕ ਆਨਲਾਈਨ ਪੋਰਟਲ ਨਾਲ ਜੋੜ ਕੇ ਨਵੇਂ ਉੱਦਮੀਆਂ ਨੂੰ ਇਸ ਦੇ ਫਾਇਦੇ ਲੈਣ ਦੇ ਲਈ ਸਰਲ ਬਣਾਇਆ ਹੈ। ਸਟਾਰਟਅਪ ਪੋਰਟਲ ਰਾਹੀਂ ਕੋਈ ਵੀ ਉੱਦਮੀ ਆਸਾਨੀ ਨਾਲ ਆਪਣੇ ਨਵੇਂ ਸਟਾਰਟਅਪ ਨੂੰ ਇਸ ਸਕੀਮ ਦੇ ਵਿੱਚ ਰਜਿਸਟਰ ਕਰ ਸਕਦਾ ਹੈ। ਇਸ ਉਪਰੰਤ ਭਾਰਤ ਸਰਕਾਰ ਦਾ DPIIT ਵਿਭਾਗ ਸਾਰੇ ਕਾਗਜ਼ਾਂ ਦੀ ਪੜਤਾਲ ਮਗਰੋਂ ਉਸ ਨੂੰ ਇੱਕ ਮਾਨਤਾ ਦਿੰਦਾ ਹੈ। ਇੱਕ ਵਾਰ ਮਾਨਤਾ ਪ੍ਰਾਪਤ ਹੋਣ ਤੋਂ ਬਾਅਦ ਉਹ ਸਰਲ ਪਾਲਣਾ ਨਿਯਮਾਂ ਦਾ ਆਨੰਦ ਮਾਣ ਸਕਦੇ ਹਨ, ਜਿਵੇਂ ਕਿ ਕਿਰਤ ਅਤੇ ਵਾਤਾਵਰਣ ਕਾਨੂੰਨਾਂ ਲਈ ਸਵੈ ਪ੍ਰਮਾਣਿਕਤਾ, ਮਤਲਬ ਕਾਗਜ਼ੀ ਕਾਰਵਾਈ ਅਤੇ ਘੱਟ ਸਮਾਂ 'ਤੇ ਪੈਸਾ ਖਰਚ ਕਰਨਾ। ਸਟਾਰਟਅਪ ਦੀ ਮਾਨਤਾ ਪ੍ਰਾਪਤ ਹੋਣ ਤੋਂ ਬਾਅਦ ਇਸ ਦੀ ਸਭ ਤੋਂ ਆਕਰਸ਼ਕ ਵਿਸ਼ੇਸ਼ਤਾ ਇਹ ਹੈ ਕਿ ਵਪਾਰ ਦੇ ਪਹਿਲੇ 10 ਸਾਲਾਂ ਦੇ ਅੰਦਰ ਲਗਾਤਾਰ 3 ਸਾਲ ਆਮਦਨ ਟੈਕਸ ਤੋਂ ਛੁੱਟ ਹੁੰਦੀ ਹੈ ਅਤੇ ਤੁਸੀਂ ਉਸ ਪੂੰਜੀ ਲਾਭ ਨੂੰ ਵਪਾਰ ਦੇ ਵਿਸਥਾਰ ਵਿੱਚ ਵਰਤ ਸਕਦੇ ਹੋ। ਜਿਵੇਂ ਕਿ ਅਕਸਰ ਦੇਖਦੇ ਹਾਂ ਕਿ ਨਵੇਂ ਵਪਾਰ ਲਈ ਸਭ ਤੋਂ ਵੱਡੀ ਰੁਕਾਵਟ ਵਿੱਤੀ ਪ੍ਰਬੰਧ ਦੀ ਹੁੰਦੀ ਹੈ ਅਤੇ ਇਸ ਦੇ ਲਈ ਭਾਰਤ ਸਰਕਾਰ ਨੇ ਸਿਡਬੀ ਦੁਆਰਾ ਪ੍ਰਬੰਧਿਤ 10,000 ਕਰੋੜ ਦਾ ਇੱਕ ਵਿਸ਼ਾਲ ਫੰਡ ਸਥਾਪਿਤ ਕੀਤਾ ਹੈ ਜੋ ਕਿ ਨਵੇਂ ਉੱਦਮੀਆਂ ਨੂੰ ਸੌਖੇ ਤਰੀਕੇ ਨਾਲ ਅੱਗੇ ਵਧਣ ਲਈ ਸਮਰਥਨ ਕਰਦਾ ਹੈ। ਵੇਖਿਆ ਗਿਆ ਹੈ ਕਿ ਨਵੇਂ ਉੱਦਮੀਆਂ ਕੋਲ ਅਕਸਰ ਸ਼ਾਨਦਾਰ ਵਿਚਾਰ ਹੁੰਦੇ ਹਨ। ਉਹਨਾਂ ਦੇ ਵਿਚਾਰਾਂ ਦੀ ਬੌਧਿਕ ਸੰਪੱਤੀ ਇੰਟਲੈਕਚੁਅਲ ਪ੍ਰੋਪਰਟੀ ਅਧਿਕਾਰ ਦੀ ਸੁਰੱਖਿਆ ਕਰਨਾ ਬਹੁਤ ਅਹਿਮ ਹੋ ਜਾਂਦਾ ਹੈ ਅਤੇ ਸਟਾਰਟਅਪ ਸਕੀਮ ਰਾਹੀਂ ਇਹਨਾਂ ਵਿਲੱਖਣ ਵਿਚਾਰਾਂ ਨੂੰ ਫਾਸਟ ਟਰੈਕ ਪੇਟੈਂਟ ਪ੍ਰਣਾਲੀ ਰਾਹੀਂ 80% ਤੱਕ ਦੀ ਫੀਸ ਛੁੱਟ ਰਾਹੀਂ ਸੁਰੱਖਿਅਤ ਕੀਤਾ ਜਾਂਦਾ ਹੈ। ਹੁਣ ਤੱਕ ਭਾਰਤ ਵਿੱਚ 1,000 ਤੋਂ ਵੱਧ ਇਨਕਿਊਬੇਸ਼ਨ ਸੈਂਟਰ ਅਤੇ ਨਵੀਨਤਾ ਕੇਂਦਰ ਸਥਾਪਿਤ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਆਂ, ਕਾਲਜਾਂ, ਨਿੱਜੀ ਉਦਯੋਗ ਮਾਹਰਾਂ ਨਾਲ ਸਾਂਝੇਦਾਰੀ ਰਾਹੀਂ ਉੱਭਰਦੇ ਉੱਦਮੀਆਂ ਨੂੰ ਸਲਾਹ, ਸਿਖਲਾਈ, ਨੈੱਟਵਰਕਿੰਗ ਅਤੇ ਦਫ਼ਤਰ ਦੀ ਜਗ੍ਹਾ ਪ੍ਰਦਾਨ ਕੀਤੀ ਜਾ ਰਹੀ ਹੈ। ਜਿਵੇਂ ਕਿ ਕਾਰੋਬਾਰ ਸ਼ੁਰੂ ਕਰਨਾ ਜੋਖਮ ਭਰਿਆ ਹੁੰਦਾ ਹੈ ਅਤੇ ਸਾਰੇ ਕਾਰੋਬਾਰ ਸਫਲ ਵੀ ਨਹੀਂ ਹੁੰਦੇ ਹਨ, ਤਾਂ ਸਟਾਰਟਅਪ ਸਕੀਮ ਰਾਹੀਂ ਭਾਰਤ ਸਰਕਾਰ ਨੇ ਇੱਕ ਫਾਸਟ ਟਰੈਕ ਨਿਕਾਸ ਨੀਤੀ ਪੇਸ਼ ਕੀਤੀ ਤਾਂ ਜੋ ਲੋੜ ਪੈਣ 'ਤੇ ਸਟਾਰਟਅਪ ਉੱਦਮੀ 90 ਦਿਨਾਂ ਦੇ ਅੰਦਰ ਕੰਮ ਕਾਜ ਨੂੰ ਸਮੇਟ ਕੇ ਵਿੱਤੀ ਬੋਝ ਅਤੇ ਕਾਨੂੰਨੀ ਕਾਰਵਾਈਆਂ ਤੋਂ ਬਚ ਸਕਦੇ ਹਨ। ਸਟਾਰਟਅਪ ਦੀ ਮਾਨਤਾ ਪ੍ਰਾਪਤ ਲਈ ਭਾਰਤ ਸਰਕਾਰ ਦੁਆਰਾ ਕੁਝ ਨਿਯਮਾਂ ਨੂੰ ਕਲਮਬੱਧ ਕੀਤਾ ਗਿਆ ਹੈ, ਜਿਵੇਂ ਕਿ ਇੱਕ ਨਵਾਂ ਉਦਯੋਗ ਜਿਸ ਨੂੰ ਹਾਲੇ 10 ਸਾਲ ਤੋਂ ਘੱਟ ਦਾ ਸਮਾਂ ਹੋਇਆ ਹੈ ਅਤੇ ਇਹ ਉਦਯੋਗ ਜਾਂ ਵਪਾਰ ਪ੍ਰਾਈਵੇਟ ਲਿਮਿਟਡ ਕੰਪਨੀ ਜਾਂ ਸਾਂਝੇਦਾਰੀ ਫਰਮ ਵਾਂਗ ਸਥਾਪਿਤ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤੀ ਸਾਲ ਤੋਂ ਲੈ ਕੇ ਵਿੱਤੀ ਟਰਨਓਵਰ 100 ਕਰੋੜ ਤੋਂ ਘੱਟ ਹੈ। ਇਸ ਦੇ ਨਾਲ ਹੀ ਉਹ ਵਪਾਰਕ ਹਸਤੀ ਜੋ ਕਿ ਨਵੀਂ ਇਨੋਵੇਸ਼ਨ ਜਾਂ ਨਵੇਂ ਵਿਚਾਰ ਰਾਹੀਂ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੀ ਸਮਰੱਥਾ ਰੱਖਦੀ ਹੋਵੇ, ਉਸ ਨੂੰ ਭਾਰਤ ਸਰਕਾਰ ਦੁਆਰਾ ਸਟਾਰਟਅਪ ਦਾ ਦਰਜਾ ਪ੍ਰਦਾਨ ਕੀਤਾ ਜਾਂਦਾ ਹੈ। ਹੁਣ ਤੱਕ ਸਟਾਰਟਅਪ ਇੰਡੀਆ ਦੀ ਪਹਿਲਕਦਮੀ ਦੇ ਤਹਿਤ ਭਾਰਤ ਸਰਕਾਰ ਦੁਆਰਾ 1,50,000 ਤੋਂ ਵੱਧ ਸਟਾਰਟਅਪ ਨੂੰ ਅਧਿਕਾਰਿਤ ਤੌਰ 'ਤੇ ਮਾਨਤਾ ਦਿੱਤੀ ਗਈ ਹੈ। ਇਹ ਸਟਾਰਟਅਪ 55 ਵਿਭਿੰਨ ਖੇਤਰਾਂ ਵਿੱਚ ਫੈਲੇ ਹੋਏ ਹਨ, ਜਿਨ੍ਹਾਂ ਵਿੱਚ IT, ਹੈਲਥ ਟੈਕ, ਫਿਨਟੈਕ, ਸਿੱਖਿਆ, ਖੇਤੀਬਾੜੀ, ਰੋਬੋਟਿਕਸ, ਇੱਥੋਂ ਤੱਕ ਕਿ AI ਅਤੇ ਬਲਾਕਚੈਨ ਵਰਗੀਆਂ ਡੂੰਘੀਆਂ ਤਕਨੀਕਾਂ ਵੀ ਸ਼ਾਮਲ ਹਨ। ਇਹਨਾਂ ਅਧਿਕਾਰਤ ਸਟਾਰਟਅਪ ਦੁਆਰਾ ਹੁਣ ਤੱਕ 17 ਲੱਖ ਤੋਂ ਵੱਧ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਗਏ ਹਨ। ਇਸ ਸਕੀਮ ਨੇ ਭਾਰਤ ਦੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਛੋਇਆ ਹੈ ਅਤੇ 49% ਤੋਂ ਵੱਧ ਮਾਨਤਾ ਪ੍ਰਾਪਤ ਸਟਾਰਟਅਪ ਹੁਣ Tier 2 ਅਤੇ Tier 3 ਸ਼ਹਿਰਾਂ, ਇੱਥੋਂ ਤੱਕ ਕਿ ਛੋਟੇ ਸ਼ਹਿਰਾਂ ਤੋਂ ਵੀ ਆ ਰਹੇ ਹਨ, ਜਿਨ੍ਹਾਂ ਬਾਰੇ ਤੁਸੀਂ ਕਦੇ ਸੁਣਿਆ ਵੀ ਨਹੀਂ ਹੋਵੇਗਾ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਸਕੀਮ ਰਾਹੀਂ ਰੋਜ਼ਗਾਰ ਸਿਰਜਣ ਦੇ ਮੌਕਿਆਂ ਤੋਂ ਲੈ ਕੇ ਸਮਾਜ ਭਲਾਈ ਲਈ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਬਹੁਤ ਸਾਰੇ ਸਟਾਰਟਅਪ ਸਮਾਜਿਕ ਚੁਣੌਤੀਆਂ ਦਾ ਹੱਲ ਕਰਦੇ ਹਨ। ਅੱਜ ਭਾਰਤ ਵਿੱਚ ਨਵੇਂ ਉੱਦਮ ਸਿਹਤ ਸੰਭਾਲ, ਸਾਫ਼ ਊਰਜਾ, ਸਿੱਖਿਆ ਦੇ ਨਵੇਂ ਉਸਾਰੂ ਢੰਗ, ਖੇਤੀਬਾੜੀ ਆਦਿ ਵਿੱਚ ਨਵੀਆਂ ਉਪਲਬਧੀਆਂ ਨੂੰ ਛੂ ਰਹੇ ਹਨ। ਦੂਜੇ ਪਾਸੇ ਨਵੇਂ ਉੱਦਮ ਇਸ ਸਕੀਮ ਰਾਹੀਂ ਆਰਥਿਕ ਵਿਕਾਸ ਨੂੰ ਹੁਲਾਰਾ ਦੇ ਰਹੇ ਹਨ, ਜਿਸ ਨਾਲ GDP ਵਿਕਾਸ, ਘਰੇਲੂ ਨਿਵੇਸ਼ ਵਿੱਚ ਇੱਕ ਵੱਡਾ ਵਾਧਾ ਰਿਕਾਰਡ ਕੀਤਾ ਗਿਆ ਹੈ। ਨਵੀਨਤਾ ਅਤੇ ਉਦਯੋਗਿਕ ਵਿਕਾਸ ਰਾਹੀਂ ਵਿਦੇਸ਼ ਨਿਵੇਸ਼ ਲਈ ਵੀ ਇਹ ਇੱਕ ਉੱਦਮ ਇੱਕ ਖਿੱਚ ਦਾ ਕੇਂਦਰ ਬਣੇ ਹੋਏ ਹਨ, ਜਿਸ ਨਾਲ ਪੱਛਮੀ ਦੇਸ਼ਾਂ ਤੋਂ ਬਹੁਤ ਵੱਡੀ ਮਾਤਰਾ ਵਿੱਚ FDI ਨਿਵੇਸ਼ ਭਾਰਤ ਵਿੱਚ ਵੱਧ ਰਿਹਾ ਹੈ। ਇਸ ਸਕੀਮ ਦੇ ਰਾਹੀਂ ਭਾਰਤ ਦੀ ਵਿਸ਼ਵੀ ਪਹਿਚਾਣ ਨੂੰ ਵੀ ਹੁਲਾਰਾ ਮਿਲ ਰਿਹਾ ਹੈ, ਜਿਸ ਵਿੱਚ ਭਾਰਤ ਦੀ ਨੌਜਵਾਨ ਸ਼ਮੂਲੀਅਤ, ਰਾਜਨੀਤਿਕ ਸਥਿਰਤਾ, ਸੰਘੀ ਸਹਿਯੋਗ, ਲੋਕਤੰਤਰਿਕ ਭਾਗੀਦਾਰ ਆਦਿ ਮਿਲ ਕੇ ਭਾਰਤ ਨੂੰ ਵਿਸ਼ਵ ਦੇ ਨਕਸ਼ੇ

0: ਉੱਤੇ ਇੱਕ ਵਿਸ਼ਵ ਤਾਕਤ ਦੀ ਤਰ੍ਹਾਂ ਉਭਾਰ ਰਹੇ ਹਨ।
1: ਤੁਸੀਂ ਸੁਣ ਰਹੇ ਸੀ ਵਾਰਤਾ ਜਿਸ ਦਾ ਵਿਸ਼ਾ ਸੀ ਸਟਾਰਟਅਪ ਇੰਡੀਆ ਯੋਜਨਾ। ਵਾਰਤਾਕਾਰ ਸਨ ਕਰਮਪਾਲ ਸਿੰਘ ਅਤੇ ਹੁਣ ਸੁਣਦੇ ਹਾਂ ਅਮਰਜੀਤ ਬਿਜਲੀ ਦੀ ਆਵਾਜ਼ ਵਿੱਚ ਮਾਤਾ ਦੀ ਇਹ ਭੇਂਟ।